0: ਹੈ ਦੋਰ ਗੰਗੇ ਕਲ ਨਹੀਂ ਨਹਦੇ ਮੈਂ ਵੀ ਪੈਨੀਲਾ
1: ਸਮ ਅਨੁਗ੍ਰਹਾਯ
2: ਲੋਤਰਾਈਏ ਪੇਰਲੀਕਰਨ ਐਨਐਲਬੀ ਮੈਗਾ ਪਾਵਰ ਤੇਵੰਤ ਮੈਗਾ ਸੁਪਰ ਟੈਗ ਦਾ ਅਮਤਰਵ ਰੁਪਿਆਲ ਕੋਟੀਏ ਦਾ ਪਾਵਰ ਸੁਪਰ ਟੈਗ ਸਹ ਗ੍ਰੈਂਡ ਸੁਪਰ ਟੈਗ ਦਾ ਸੁਪਰ ਰਿਮੋਟ ਰਤਿਆ ਐਨਐਲਬੀ ਮੈਗਾ ਪਾਵਰ ਕੋਬਰ ਅਦਮ ਮਿਲਦੀ ਕਰਨ

ਤੋਂ ਸਿੱਖ ਨੂੰ ਸਸਤ ਯਾਨ ਬੀਤੇ ਵਿਕਾਸ ਪੀੜੀ ਲਯਾਮ ਮਿਥਨਾ ਦੇ ਸਨਾਰੂ ਪੱਧਤੀ ਪਿਨਵੀ ਮਿਤਦੇ ਰੁਧਿਰੇ ਪਵਿੱਤਰਤਾਤ ਮਾਨਸਿਕ ਸੰਹਿੰਦਿਆਵ ਅਤਿਵੀ ਮਿਤਦੇ ਹੇਤੂ ਵਨ ਬੈਵੇ ਮਾਨਸਿਕ ਮਿਨ ਸਾਰੀਕ ਸੁਨੇਦ ਦਨਵਤੀ ਸਲਕੀ ਜਯ ਪੀੜਿਤ ਸਿਯਲੂ ਰੋਗਿਆਂ ਤੇ ਯਕਸ਼ ਭਾਇਤੇ ਗ੍ਰਹ ਦੋਸ਼ ਵਲਟ ਯਹਾਪਤ ਪ੍ਰਤਿਫਲ ਅਤਕਰ ਦੇਨ ਬਵ ਪੁਰਾਤਨੇ ਸਿਤ ਪਵਤੇਨ ਜਨ ਵਿਸ਼ਵਾਸੇ ਜਯ ਪੀੜਿਤ ਸ਼ਰਵਣਿਯ ਕਰਨ ਉਪਟਕੇ